ਜਿੱਤ ਰੱਖਿਆ ਹੁਣ ਦੇਖੋ ਇੱਕ ਵਿਸ਼ਵਾਸ ਪਾਤਰ ਕਾ ਰੂਪ ਮੈਂ ਚੁਣੀ ਇਹ ਕਰਾ ਜਿਹਨਾਂ ਨੂੰ ਫਲਕ ਦਿਖਾਇਆ ਕਿ ਇਹਨਾਂ ਨੂੰ ਹੱਥ ਕਰਕੇ ਜਿਹਨਾਂ ਦਾ ਰੁਪਾਨੀਆ ਮਿੰਦ ਸ਼ੁਕਮਾ ਇਹਨਾਂ ਦਾ ਫੋਟੋ ਜੀ ਸੋ ਜਿਹਨੂੰ ਕਾਨੇ ਰਾਮ ਦੀ ਕਥੂਰਾ ਮੈਂ ਸਿੰਘ ਮਹਾ ਗੋਬਿੰਦ ਭਟਰਾਈ ਕਮਿਸ਼ਨ ਆਰਮਾ ਜੀ ਸ਼ਾਂਤੀ ਤੋਰੀਆ ਬਰਿਸਲਾਮਾ ਰਾਤਾ ਹਰੀ ਸਰਸਵਤੀ ਹੋਰਿਆ ਇੰਪਰਾਦੁਨੀ ਲਗਾਤ ਨੇਤਾ ਹੀ ਜੋ ਕੇਂਦਰੀ ਸਮਿਤੀ ਬੈਠਕ ਮੈਂ ਸਹਭਾਗੀ ਭਾਗਾ ਹੁਣ ਵਿਗਤ ਮਤਵ ਪਛੇਨਾ ਰਹੇ ਕਿ 45 ਮੰਦਾ ਪਾਰਟੀ ਨੇਤਾ ਬੈਠਕ ਮੈਂ ਸਹਭਾਗੀ ਰਹੇ ਕੋ ਨੇਤਾ ਕਿਸ ਪ੍ਰਕਾਰ ਬਤਾਉਂ ਹੈ ਬੈਠਕ ਮੈਂ ਸਭਾਪਤੀ ਪਰਮ ਥਾਕਲੀ ਅਜੀ ਕੋ ਸਮਾਏ ਆਰੋਪ ਪ੍ਰਤਿਆਰੋਪ ਕਰੇ ਨਭਈ ਇੱਕ ਦਿੱਕਤ ਹੈ ਮਹਾਧਿਵੇਸ਼ਨ ਕੋ ਤੇ